ਸੀ ਦੂਜੇ ਪਾਸੇ ਪਿਆਰ ਸੀ ਤੇਰਾ ਵੀ ਦੋਨੋਂ ਦਿਲ ਇਕੱਠੇ ਹੀ ਟੁੱਟੇ ਸੀ ਇਹ ਰੱਬ ਜਾਣਦਾ ਮੇਰਾ ਵੀ ਇਹ ਰੱਬ ਜਾਣਦਾ ਯੂ ਆਰ ਲਿਸਨਿੰਗ